0: es un teringue jobón. ਦੇ ਕੇ ਮੈਂ ਘਰ ਤੇ ਵੇਫੇ ਮੋ ਮੀ ਗੱਡੀ ਕਾ ਕੁਰੇ ਮੀ ਗੰਦਾ ਇਹ ਹੁਣ ਤੇਰੇ ਕੋ ਮੀ ਸ਼ੋ ਕਾ ਬੈਵਰ ਮਾ ਬੇਨ ਵਾ ਫਰਾ ਤਾ ਕੋ ਮੈਸੇਜ ਕੁਰੇ ਮੋ ਗੰਦਾ ਨੀ ਪੀਐਸਐਮ ਆ ਮੈਂ ਦਰ ਕੋ ਡੀਐਫਐਮ 91 ਮੀ ਪੇਜ ਨਾ ਨੋਟ ਕੋ ਫਵਾ ਬੈਵਰ ਗੇ ਤੇਰੇ ਬੈਵਰ ਕਾ ਮੈਂ ਹਿਸਾਬ ਮੀ ਵਾ ਕਾ ਤਕਾ ਦਨ ਸਤਾਮ ਦੇ ਕੋ ਸ਼ਾਹੋ
1: ਵਾਲੇ ਸਲਾਮ
0: ਕੋ ਬਾਕੀ ਨੇ ਹਾਲੂ
1: ਹਾਲੂ ਰ ਬਰਾਬਰ ਸਵਾ ਕੀ ਨੇ ਤੇ ਰੋਗਾ
0: ਰਾੜਾ ਵਾ ਕੀ ਨੇ ਹਟਾ ਦੇ ਅਸਲ ਇਸ ਤੋ ਮੀ ਹਮੇ ਕਿ ਮੀ ਹਾਰ ਆਟੋ ਕੋ ਹੁਰੀ ਕਮੇ ਗਿੰਗੇ
1: ਨੀਨੂ
0: ਹਮੇ ਕਹਿ ਲਵ ਜਾ ਦੇਣ ਵਰ ਉਫਾ ਵਿੱਚ ਬਦਲ ਵੀ ਮਮਾ ਕਿਵੇਂ ਲਾਣੀ ਗੇ ਸ਼ਾਹੂ

Es un terengue jobo. ਤੇ ਕਿ ਮੈਂ ਗੱਜ ਤੇ ਵੇ ਫੇ ਮੰਮੀ ਗੱਡੀ ਗਾ ਕੁਰੇ ਮੇ ਕਹਿੰਦਾ ਇਹ ਹੁਣ ਤੇਰੀ ਹੋਵਾਂ ਮੇਸ਼ੋ ਇਹ ਗਾਰ ਗੱਡੀ ਤੇਰੀ ਆ ਮੈਂ ਕੁਰੇ ਦਣ ਮੇ ਹਰ ਗੱਡੀ ਮੇ ਬਣੇ ਗਾਰ ਗੱਡੀ ਥੇਰ ਮਿੰਟ ਗਾ ਇਤੁਰ ਬੈਰ ਕਮੀ ਵਾਹ ਕਾ ਦੱਖਾ ਲਨੀ ਅਸਤਾਮ ਦੇ ਕੁੰ ਤਿਮਨਾ ਤਿਮਨਾ ਤਿਮਨਾ ਕੇ ਹਬਰ ਇਦਾ ਬਰ ਨੂੰ ਯਾਨੀ ਕਸ ਮਮਸੇ ਕੇ ਕੋਲਾ ਨੰਗੇ ਗੁਲਾ ਲੇਵੇ ਤੋ ਮੇ ਗੱਡੀ ਗਾ ਕੁਰੇ ਮੇ ਕਹਿੰਦਾ ਇਹ ਹੁਣ ਤੇਰੀ ਹੋਵਾਂ ਮੇਸ਼ੋ ਗਾ ਮੇ

ਦੰਨਾਸ਼ ਫਾਹੇ ਏਉ ਰਿੰਗੇ ਮੂਨ ਤ ਵਤ ਨਰਖ ਵਿਟੇ ਹੁਟੇ ਤਿਯ ਬੈ ਮੀਹੁਂ ਖੋਂਗੁਲੁਨੁ ਖੰਤਕ ਮੈਨੁਵੀ ਤਿਯ ਬੈ ਮੀਹੁਨ ਜਜ਼ਾ ਲਿਬੇ ਨਹੀਂ ਜੇ।

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਅਸੁਰੋ ਨਮਾ ਦੋ ਵਕਤ
1: ਅੱਲਾਹੁ ਅਕਬਰ ਅੱਲਾਹ

0: ਬਸ ਬੜਾ ਮਨੁੱਖਾ
1: ਕੁਰੀ ਸਵਾਲ ਕੋ ਬਾ ਹੰਦਾਨੇ ਤੁਨੀ ਦੋ
0: ਨੂੰ ਹੰਦਾਂਗੇ ਬਹੁਰੇ ਮਮੀ ਹਸ ਤੋ ਕਾਕੂ ਤੋ ਇੱਕ ਮਕ ਫੁਰਤਮ ਅਹਮ ਵਾਣੀ ਮੈਂ ਹਾਲ ਦੋ ਫਿਸ਼ਮੈਂਡ ਨੇ ਤੇ ਫਿਸ਼ੀ ਸਲਾਮ ਕੋ ਮਿਸ ਫਿਸ਼ਮੈਂਡ ਦੋ